0: ਉਹੀ ਚੀਜ਼ ਉੱਥੇ ਦਿਖਾਏਗਾ ਦੁਸ਼ਿਆ ਦੁਸ਼ਦਾਂ
1: ਤਾਂ ਤੂੰ ਵਿਸ਼ਵਾਸ ਕਰੀਏ ਉਮਨ ਕਿ ਸੱਚੇ ਦੁਨੀਆ ਇਤਨੇ ਐਸਾ ਹੀ ਬਾਤ
0: ਹਮ ਸੁਣਨ ਵਾਲੋ ਸੇ ਮਾਇਨੇ ਬੋਲੇ ਸੁਣਨ ਵਾਲੋ ਪ੍ਰਿਯ ਸੁਣਨ ਵਾਲੋ ਤੂੰ ਲੋਕ ਖਾਣੀ ਕਾਫੀ ਚਾਹ ਸੁਣੀਏ ਤਾਂ ਹਮ ਲੋਕ ਸੱਚੇ ਸੱਚੇ ਬਾਤ ਬੋਲੀਬਾ ਔਰ ਮੋਈ ਬਾਤ ਵੀ ਬੋਲੀਲਾ
1: ਖਫੇਰੀਫੀਏਟ
0: ਖਫੇਰੀਫੀਏਟ ਐਂਡ ਐਮਾ ਵਿਗਿਆਨ
1: ਕਾਫੀ ਚਾਹ ਚੈੱਕ
0: ਕਾਫੀ
1: ਹਮ ਲੋਕ ਚੈੱਕ ਕਰ ਦੇਲਾ
0: ਹਮ ਲੋਕ ਚੈੱਕ ਕਰ ਦੇਲਾ ਫੋਰ ਦੈਟ ਵਾਟ ਬਸਪ੍ਰੇਕ ਨਤੂਰਲੀ ਐਂਡ ਐਂਡ ਐਂਡ ਐਂਡ ਯਾ ਏਰਲਿਕ ਫਰਹਾਲ ਏਰਲਿਕ ਫਰਹਾਲ ਅਬੂ ਜਲਾਲ
1: ਲਾਈਟ ਲਾਈਟ ਇਗੋ ਕਾਫੀ ਹਮ ਮੇਨਾ ਦੇ ਲੇ ਤੋ ਫਿਰ
0: ਐ ਸੁਨਾ ਦੇ
1: ਤੇਸ ਤਾ ਖੁਬਾਤ ਮੈਂ ਚੋ ਹੋਰ
0: ਤੂ ਦੇਰੀ ਮੈਂ ਆਈ ਲੈ ਲੈ ਉੱਪਰ ਸੇ ਤੂ ਕਲਾਹ ਕਰੇ ਅੱਬੇ ਕਾਫੀ ਆਏਗਾ ਨਾ ਕਰਨਾ ਡੜਾ ਨਾ ਮੈਂਸ ਫਰਾਗੇ ਮੈਂ ਫਨ ਐ ਉਹ ਆਦਮੀਆ ਜੋਨ ਤੋਰੇ ਸਾਥ ਬਤਿਆ ਹੈਗਾ ਤੋ ਸਟੂਡੀਓ ਮੈਂ ਆਏ ਕੇ
1: ਬੋਲ ਕੇ ਮੋਸ਼ਨ ਪੁਲਿਸ
0: ਐ ਆਦਮੀਨ ਪੁੱਛੇ ਛਾ ਫਨ ਕੁਏ ਕੇ ਹੈ ਕੇ ਆਦਮੀਨ ਬੜਾ ਮੋਈ ਬਾਤ ਬਤਿਆ ਹੈਗਾ ਦੈਟ ਇਸ ਇਟ ਏਅਰਸ ਆਨ ਦ ਕੋਰ
1: ਲੜਕਾ ਨਾ
0: ਮੋਹੇ
1: ਨਾ ਮੋਹੀ ਰਹੀ ਚਾਹੇ ਬਨਮਾਸ ਰਹੀ ਤਬ ਮਾਈ ਬਾਪ ਬੋਲੀ ਹਮਾਰ ਲੜਕਾ ਬਹੁਤ ਅੱਛਾ
0: ਨਹੀਂ ਮਾਈ ਬਾਪ ਐਸੇ ਨਾ ਬੋਲੀਗਾ ਮੈਂ ਕਹਾਣੀ ਕਹਾਣੀ ਸੁਣ ਲਈ ਕਿ ਇੱਕ ਨੌਤਾ ਰਹਾ ਨੌਤਵਾ ਮੈਂ ਬਿਟੋਵਾ ਗਿਆ ਆਪਣੇ ਬਾਪਾ ਲਗੇ ਤੋ ਬਾਪਾ ਬਤਿਆ ਤਾ ਦੂਸਰ ਕੋਈ ਕੇ ਸਾਥ ਤਾਂ ਬਿਟੋਵਾ ਬੋਲੇ ਬਾਪਾ ਸੇ ਪਾ ਜਦ ਦੁਈ ਬੀਰੀ ਲੈ ਤੋ ਬਾਪਾ ਇੰਨਾ ਸਰਮਾਏਗੇ ਦੈਟ ਕੈਨ ਟੋਨੀ ਮਾਕ ਆਲਸੋ ਸੇਇੰਗ ਦੈਟ ਆਲਸੋ ਨੋ ਡੋਕਟਰ ਸੇਇੰਗ ਦੈਟ ਤੂ ਆਪਣੇ ਬਾਪ ਕੇ ਆਪਦਰਖ ਦੀਏ ਹੈ
1: ਮਾ ਦਨ ਹੈਬ ਯੂ ਇਟ ਫੇਰ ਲਾਟ ਕੋਮੇ ਹੈ ਲੋਇਟ ਐਂਡ ਦਨ ਇਸ ਦ ਅਪਫੂਡਿੰਗ ਨੀਟ ਕੋਰੈਕਟ ਕਵੇਸ
0: ਨਾ ਦਿਸ
1: ਇਗੋ ਬਿਟਵਾ ਉਹ ਚੀਜ਼ ਵਾ ਸੋ ਮਨ ਨਾ ਬੋਲੀਗਾ ਅਗਰ ਮਤਲਬ ਬਾ ਦਾ ਚਾਈ ਹੈ ਸੋ ਫੇਰ ਹੈ ਪਲਾਟ ਕੋਮਨ ਇਨ ਦ ਅਪਫੂਡਿੰਗ
0: ਇਟ ਇਸ ਅ ਮੇਜਰ ਸ਼ੇਫ ਗਲੋਬਨ ਹੈ
1: ਸੁਣਨਾ ਇੱਕ ਹੈ ਆਫ ਐਂਡ ਟੂ ਡਿੰਗਾਂ ਮੇ ਗਮਾਕਟ ਇੱਕ ਮਾਗ ਹੈ ਸਖ ਵਨ ਦੈਟ ਇਸ ਮੈਨ ਮੀਨਿੰਗ
0: ਹਾਂ
1: ਹਮ ਨਾ ਬੋਲੀ ਲਾ ਕਿ ਵਾਰ ਬਾ ਨਾ
0: ਵਾਰ ਸੁਣਨ ਵਾਲੋ
1: ਇੱਕ ਹੈ ਆਫ ਐਂਡ ਟੂ ਮੇ ਗਮਾਕਟ ਉਹ ਦਿਖਤ ਬੈ ਦਟ ਇਗੋ ਲੜਕਾ ਹੋਈ ਗੇ ਧੱਲੇ 14 15 ਯਾਰ ਕੇ ਆਫ 16 ਯਾਰ ਕੇ
0: ਯਾ
1: ਤਾਂ ਮਾਈ ਬਾਪ ਫੋਰ ਆਲ ਬਾਪ ਅੱਛਾ ਸੋਮ ਸੋਚੇਗਾ ਫਾਪੀ 16 ਹੋਈ ਗਏ ਹਮਾ ਬੇਟਾ ਹੁਆ ਆਪੀ ਬੜਕਾ ਮਨੇਰ ਹੋਈ ਗਏ ਬਾ ਲਾਓ ਇੱਕੇ ਹਮ ਦਾਰੂ ਅਬ ਦੇਈ
0: ਇਹ ਕੈਸੇ ਹੋ ਸਕੇਗਾ
1: ਲਾਓ ਇੱਕੇ ਹਮ ਸਿਖਾਰੇ ਤਬ ਦੇਈ
0: ਦੋਸ
1: ਬਪੂਆ ਅਬ ਸਿਖਾਵੇਗਾ ਆਪਨ ਬੇਟਾ ਹੁਆ ਕੇ
0: ਯਾ
1: ਅਬ 16 ਯਾਰ ਖਲੀਫਤੈਦ ਸਾਲ ਇੱਕ ਓਕ ਇਟਸ ਫੋਰ ਯੋ ਇਨਸ਼ੈਂਕਾ ਵੀ ਯੇ ਓਕ ਅਨ ਬੇਚ ਪ੍ਰੂਫਾ
0: ਨਹੀਂ ਦੈਟ ਇਸ ਹੈਲਮਾ ਫਰਕੇ
1: ਵੀ ਓਕ ਅਨ ਸਿਖਾਰੇ ਚ ਅਬ ਸਟੇਕਾ ਦੋਸ ਦੀ ਫਾਦਰ ਡੈਂਕ ਨੂ ਅਬ ਦੈਟ ਮੋਮੈਂਟ ਲੋਇਟ ਕਿ ਬਿਹਤਰੇ ਲਾਓ ਹਮ ਸਿਖਾ ਦੇਈ ਫੋਰ ਦੈਟ ਇਹ ਲੋਂਡਵਾ ਬਾਹਰਵਾ ਜਾਈ ਕੇ ਚੁੱਪੇ ਚੁੱਪੇ ਪੀਏ ਮਵਤ ਬੈਂ ਇੰਤਸ ਆਨ ਦੂਨ ਜੇ ਬੈਂ ਤਤ ਖਵੋਨ ਆਨ ਨੋਰਮਾਲੀਸੇਰਨ
0: ਯਾ ਨੋਰਮਾਲੀਸੇਰਨ ਤੂੰ ਲੜਕਵਾ ਕੇ ਬਿਗਾਰੇ ਵੀ
1: ਅਬ ਤੂੰ ਲੜਕਵਾ ਕੇ ਐਂਖਲਕ ਸਿਖਾਵੇਗਾ ਫਨ ਇਟ ਇਸ ਹੈਲਮਾਲ ਨੀਟ ਐਰਗ ਅਬ ਤੂੰ 16 ਹੋਈ ਗਿਆ ਲਬਾ ਤਾ ਤੂੰ ਆਓ ਹਮਾਰ ਸੰਗੇ ਅਬ ਤੋ ਹੂੰ ਦਾਰੂ ਪੀ
0: ਹਾਂ ਦਤ ਕਾਨ ਐਚ ਨੀਟ
1: ਇਕ ਹੈਬ ਦਤ ਐਚਟ ਅਨ ਪਾਰ ਕੇਰ ਮੇਗਮਾਕ ਲੋਇਟ ਫਨ ਦਿਖਤ ਬੈ ik had daar bolli bhi kuch acha maya mensen moeten hun eigen leven inrichten zoals ze dat willen maar sunne walo priya sunne walo sochiye ekar bare mein of jij dat ook hebt gedaan of doet na kariye is mijn advies na kariye kijk dat kind gaat buiten natuurlijk dingetjes doen en uitproberen en zo dat heb je niet helemaal in de hand dat hoort nou eenmaal bij opgroeien en volwassen worden en op weg ernaartoe dan leer je dingen dan val je een beetje dan uit hier dus daardoor word je sterker uiteindelijk als mens dat hoort er allemaal maar toen na ja stimuleer carrière met de gedachte of met het argument van lau hum liever sik ga de dan baharwa ja sik na tu kon chi sik avega oké
0: na en nog verkeerd
1: maar zo'n die aan een vader zegt van ja doe je bier let jou
0: ik vind het vrijpostig hoor ik vind het echt vrijpostig
1: dat kan toch niet
0: leuk dat kan gewoon niet
1: maar
0: dat,
1: dan heb je het zo ver laten komen
0: ja dus
1: dan moet je de hand in eigen boezem steken
0: de soortje kapari apne ki hum kaise opvoeding wa kaise hamara rahega hè
1: ਬੜਾ ਗੁੱਸਾ ਮੈਂ ਦੇਵਾ ਹਮਾਰ ਦੇ ਦਸਵਾ ਕੇ ਤਮਾਸਾ ਦੇ ਦਸਵਾ ਸੇ ਗਬਰ
0: ਸੁਨ ਅਤ ਕਾਮ ਤੋ ਐਕ ਨੀਤ ਕਿ ਤੂੰ ਦਸ ਪਹਿਨ ਕੇ ਜਾ ਹੈਗਾ ਆਜ ਕਾਮ
1: ਆਜ ਹਮ ਜਾਇਲਾ ਇੰਦਰਕ ਬਣਾਵੇ
0: ਰੀਆ ਬੋਲੇ ਬਹੁਤ ਹੰਗਾਮਾ ਹੋਏਗਾ ਲੋਇਟ ਐਂਡ ਆਨੰਦ ਇਨ ਕੋਮ ਨਾਰ ਮੇਰਵਾਰ ਲੋਪੰਦ ਵਾਂਟ ਇਕ ਵੋਨ ਫਲਕ ਬੈ ਗਰੂਟਸ ਰੀਆ ਆਇਟ ਅਮਸਟਰਡਮ ਐਂਡ ਜੁਲੀ ਸੈਨ ਹੇਲ ਗਸੈਲਗ ਇਕ ਲਾਗ ਓਕ ਮੇ ਬਾਕੀ ਮੈਂ ਢੇਰ ਮੀ ਹਮ ਲੋਕ ਕੇ ਸਾਥ ਹਸੇ ਅੱਛਾ
1: Gelukkig. Luid, even zo niet.
0: Ah, toen zo na op een zullen erop was.
1: Mooiste geluid van de dag.